ਨਾ ਬੜਾ ਪਿਆਰਾ ਮਿਕ ਦੁਲਾਰਾ ਕੋਈ ਕਹੇ ਚਾਂਦ ਕੋਈ ਆਂਖ ਕਾ ਤਾਰਾ ਫਰੋਮ ਮੂਵੀ ਮੁਸਾਫਿਰ ਕਿਸ਼ੋਰ ਕੁਮਾਰ ਸੋਲੋ ਸਲੀਲ ਚੌਧਰੀ ਇਜ਼ ਮਿਊਜ਼ਿਕ ਸ਼ੈਲੇਂਦਰਾ ਰੋਡ ਦੇ ਲੇਖ ਸ਼ੈਲੇਂਦਰਾ ਐਕਚੁਲੀ ਹੈਡ ਏ ਕਮੀਓ ਰੋਲ ਇਨ ਦਿਸ ਮੂਵੀ ਬਿਨਾ ਕਾ ਨੰਬਰ 11 ਇਨ 1957 ਦਿਸ ਦਿਸ ਸੌਂਗ ਹੋਪਫੁਲੀ ਬਰਾਡ ਬੈਕ ਲੋਟ ਆਫ ਫਨ ਮੈਮਰੀਜ਼ ਫੋਰ ਯੂ ਐਜ਼ ਆਈ ਮੈਂਸ਼ਨ ਦਿਲੀਪ ਕੁਮਾਰ ਵਾਜ਼ ਦੀ ਮੇਲ ਲੀਡ ਐਕਟਰ ਹਿਜ਼ ਨੇਮ ਇਜ਼ ਅ ਮਿਸਟਰੀ ਪਗਲਾ ਬਾਬਾ ਇਨ ਦ ਮੂਵੀ female leads, multiple ones, because there's a three-episode kind of movie. Suchitra Sen, born Roma Dasgupta, Nirupa Roy, born Kokla Kishore Chandra Bulsara, and Usha Kiran, supported by David Abraham Cholkar, who is the landlord who rents the home to three consecutive families. The three episodes are marriage, birth, and death. The next song comes from movie Champakli in 1957 again, Binaka number 17 in 1957. This movie had a cast of Bharat Bhushan and Suchitra Sen again, born Roma Dasgupta, supported by Pran, Shubha Khote, Mumtaz Begum, Ram Avtar, S.L. Puri, etc. Beautiful, mellow, melancholically romantic song, picture in Suchitra Sen, longing for Bharat Bhushan, the lead actor. ਛੁਪ ਗਿਆ ਕੋਈ ਰੇ ਦੂਰ ਸੇ ਪੁਕਾਰ ਕੇ ਦਰਦ ਅਨੋਖੇ ਹਾਏ ਦੇ ਗਿਆ ਪਿਆਰ ਕੇ ਛੁਪ ਗਿਆ ਕੋਈ ਰੇ ਦੂਰ ਸੇ ਪੁਕਾਰ ਕੇ ਦਰਦ ਅਨੋਖੇ ਹਾਏ ਦੇ ਗਿਆ ਪਿਆਰ ਕੇ ਰਾਗ ਇਸ ਝਿੰਝੋਟੀ ਤਾਲ ਇਸ ਕਹਿਰਵਾ ਬਿਨਾਕ ਨੰਬਰ 17 ਇਨ 1957 ਹੇਅਰ ਦ ਸੌਂਗ